0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਤੇਰਾ ਜੂਨ PC ਹੋਟਲ ਲਾਹੌਰ ਆਈਏ ਔਰ ਦੇ ਅਲਸ਼ਫਾ ਟਰਸਟ ਆਏ ਹਸਪਤਾਲ ਕਾ ਸਾਥ ਕਿਸੀ ਕੀ ਜ਼ਿੰਦਗੀ ਕਾ ਅੰਧੇਰਾ ਹਮੇਸ਼ਾ ਕੇ ਲਈ ਮਿਟਾਨੇ ਮੇਂ ਆਪਣਾ ਹਿੱਸਾ ਡਾਲੇ ਮਜ਼ੀਦ ਮਾਲੂਮਾਤ ਟਿਕਟ ਔਰ ਟੇਬਲ ਕੀ ਬੁਕਿੰਗ ਕੇ ਲਈ ਅਭੀ ਹਮਾਰੀ ਵੈਬਸਾਈਟ ਵਿਜ਼ਿਟ ਕਰੇਂ www.alshifaeye.org।
2: ਖਾਨਦਾਨ ਮੇਂ ਕਿਸੀ ਫਰਦ ਕੀ ਵਫਾਤ ਬਿਲਾਸ਼ੁਬਾ ਏਕ ਸਾਨਿਆ ਹੈ, ਲੇਕਿਨ ਮਰਹੂਮ ਕਾ ਸ਼ਨਾਖਤੀ ਕਾਰਡ ਮਨਸੂਖ ਕਰਾਨਾ ਬਹਰਹਾਲ ਜ਼ਰੂਰੀ ਹੈ ਤਾਕਿ ਉਸਕੇ ਗਲਤ ਇਸਤੇਮਾਲ ਕੀ ਰੋਕਥਾਮ ਹੋ ਔਰ ਵਿਰਾਸਤ ਕੀ ਤਕਸੀਮ ਮੇਂ ਕੋਈ ਪਰੇਸ਼ਾਨੀ ਨਾ ਹੋ। ਯਾਦ ਰੱਖੇਂ, ਨਾਦਰਾ ਯੂਨੀਅਨ ਕੌਂਸਲ ਮੇਂ ਇੰਦਰਾਜ ਕੀ ਬੁਨਿਆਦ ਪਰ ਮਤਵੱਫੀ ਕਾ ਸ਼ਨਾਖਤੀ ਕਾਰਡ ਮਨਸੂਖ ਕਰਤਾ ਹੈ ਔਰ ਆਪਕੋ ਉਨ ਤਮਾਮ ਮਰਾਹਿਲ ਕੀ ਤਕਮੀਲ ਮੇਂ ਹਰ ਮੁਮਕਿਨ ਮਾਵਨਤ ਫਰਾਹਮ ਕਰਤਾ ਹੈ। ਨਾਦਰਾ ਨੇ ਯੂਨੀਅਨ ਕੌਂਸਲ ਮੇਂ ਵਫਾਤ ਕਾ ਇੰਦਰਾਜ ਆਸਾਨ ਬਣਾਨੇ ਕੇ ਲੀਏ ਪਾਕਿਸਤਾਨ ਭਰ ਕੇ ਹਸਪਤਾਲੋਂ ਮੇਂ ਜਦੀਦ ਤਰੀਨ ਡੈਥ ਨੋਟੀਫਿਕੇਸ਼ਨ ਟੂਲਸ ਫਰਾਹਮ ਕਰ ਦਿਏ ਹੈ। ਹਸਪਤਾਲ ਮੇਂ ਆਪਣੇ ਖਾਨਦਾਨ ਕੇ ਕਿਸੀ ਫਰਦ ਕੀ ਵਫਾਤ ਪਰ ਆਪਣਾ ਔਰ ਮਤਵੱਫੀ ਕਾ ਸ਼ਨਾਖਤੀ ਕਾਰਡ ਲੈ ਕਰ ਹਸਪਤਾਲ ਮੇਂ ਮੌਜੂਦ ਰਜਿਸਟ੍ਰੇਸ਼ਨ ਕਾਊਂਟਰ ਪਰ ਤਸ਼ਰੀਫ ਲੈ ਜਾਏ ਔਰ ਵਫਾਤ ਕਾ ਇੰਦਰਾਜ ਕਰਨੇ ਕੇ ਬਾਅਦ ਰਸੀਦ ਹਾਸਿਲ ਕਰੇਂ। ਇਸਕੇ ਸਾਥ ਹੀ ਆਪਕੋ ਦੀਏ ਗਏ ਨੰਬਰ ਪਰ ਨਾਦਰਾ ਕੀ ਜਾਨਿਬ ਸੇ SMS ਰਸੀਦ ਭੀ ਮੌਸੂਲ ਹੋ ਜਾਏਗੀ। ਵਫਾਤ ਕੇ 30 ਦਿਨ ਕੇ ਅੰਦਰ ਹਸਪਤਾਲ ਕੀ ਰਸੀਦ ਕੇ ਹਮਰਾ ਆਪਣੀ ਯੂਨੀਅਨ ਕੌਂਸਲ ਮੇਂ ਤਸ਼ਰੀਫ ਲਾਏਂ ਔਰ ਵਫਾਤ ਕਾ ਇੰਦਰਾਜ ਕਰਾਨੇ ਕੇ ਬਾਅਦ ਡੈਥ ਸਰਟੀਫਿਕੇਟ ਹਾਸਿਲ ਕਰੇਂ। ਇਸਕੇ ਬਾਅਦ ਨਾਦਰਾ ਦਫ਼ਤਰ ਤਸ਼ਰੀਫ ਲਾਏਂ ਔਰ ਮਤਵੱਫੀ ਕਾ ਸ਼ਨਾਖਤੀ ਕਾਰਡ ਮਨਸੂਖ ਕਰਾਏ। ਨਾਦਰਾ ਕੀ ਪਾਕ ID ਮੋਬਾਈਲ ਐਪ ਕੇ ਜ਼ਰੀਏ ਆਪ ਯੂਨੀਅਨ ਕੌਂਸਲ ਸੇ ਡੈਥ ਸਰਟੀਫਿਕੇਟ ਔਰ ਨਾਦਰਾ ਸੇ ਬੇ ਫਾਰਮ ਘਰ ਬੈਠੇ ਵੀ ਬਨਵਾ ਸਕਤੇ ਹੈ। ਨਾਦਰਾ, ਆਪਕੀ ਸ਼ਨਾਖਤ, ਆਪਕੀ ਪਹਿਚਾਨ।
1: ਸੋਚਿਏ, ਜਬ ਦੁਨੀਆ ਸੁਣਾਈ ਤੋ ਦੇ ਮਗਰ ਦਿਖਾਈ ਨਾ ਦੇ। ਲਾਹੌਰ, ਜਹਾਂ ਹਰ ਗਲੀ ਮੇਂ ਇੱਕ ਕਹਾਣੀ ਹੈ, ਲੇਕਿਨ ਕੁਛ ਆਂਖੇਂ ਐਸੀ ਵੀ ਹੈ ਜਿਨਕੀ ਰੋਸ਼ਨੀ ਧੁੰਦਲਾ ਚੁੱਕੀ ਹੈ। ਲੇਕਿਨ ਅਬ ਨਹੀਂ, 13 ਜੂਨ ਅਲਸ਼ਫਾ ਟਰਸਟ ਆਏ ਹਸਪਤਾਲ ਇਨ੍ਹੀਂ ਆਂਖੋਂ ਕਾ ਨੂਰ ਵਾਪਸ ਲੌਟਾਨੇ ਅਬ ਆ ਰਹਾ ਹੈ ਆਪਕੇ ਸ਼ਹਿਰ ਲਾਹੌਰ ਮੇਂ।

0: FM 101, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ ਸ਼ੱਕ ਹੈ ਕਿਆ?
1: ਤੇਰਾ ਜੂਨ PC ਹੋਟਲ ਲਾਹੌਰ ਆਈਏ ਔਰ ਦੇ ਅਲਸ਼ਫਾ ਟਰਸਟ ਆਏ ਹਸਪਤਾਲ ਕਾ ਸਾਥ। ਕਿਸੀ ਕੀ ਜ਼ਿੰਦਗੀ ਕਾ ਅੰਧੇਰਾ ਹਮੇਸ਼ਾ ਕੇ ਲਈ ਮਿਟਾਨੇ ਮੇਂ ਆਪਣਾ ਹਿੱਸਾ ਡਾਲੇ। ਮਜ਼ੀਦ ਮਾਲੂਮਾਤ, ਟਿਕਟ ਔਰ ਟੇਬਲ ਕੀ ਬੁਕਿੰਗ ਕੇ ਲਈ ਅਭੀ ਹਮਾਰੀ ਵੈਬਸਾਈਟ ਵਿਜ਼ਿਟ ਕਰੇਂ, www.alshifaeye.org।
2: ਸੁਰ ਔਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।
1: ਸੋਚੀਏ, ਜਬ ਦੁਨੀਆ ਸੁਣਾਈ ਤੋ ਦੇ ਮਗਰ ਦਿਖਾਈ ਨਾ ਦੇ। ਲਾਹੌਰ, ਜਹਾਂ ਹਰ ਗਲੀ ਮੇਂ ਇੱਕ ਕਹਾਣੀ ਹੈ, ਲੇਕਿਨ ਕੁਛ ਆਂਖੇਂ ਐਸੀ ਵੀ ਹੈ ਜਿਨਕੀ ਰੋਸ਼ਨੀ ਧੁੰਦਲਾ ਚੁੱਕੀ ਹੈ। ਲੇਕਿਨ ਅਬ ਨਹੀਂ, ਤੇਰਾ ਜੂਨ ਅਲਸ਼ਫਾ ਟਰਸਟ ਆਏ ਹਸਪਤਾਲ ਇਨ੍ਹੀਂ ਆਂਖੋਂ ਕਾ ਨੂਰ ਵਾਪਸ ਲੌਟਾਨੇ ਅਬ ਆ ਰਹਾ ਹੈ ਆਪਕੇ ਸ਼ਹਿਰ ਲਾਹੌਰ ਮੇਂ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: अब वक्त हुआ चाहता है कमर्शियल ब्रेक का.
3: 13 जून पीसी होटल लाहौर आइए और दें अलशफा ट्रस्ट आई अस्पताल का साथ. किसी की जिंदगी का अंधेरा हमेशा के लिए मिटाने में अपना हिस्सा डालें. मजीद मालूमात टिकट और टेबल की बुकिंग के लिए अभी हमारी वेबसाइट विजिट करें www.alshifaeye.org.
4: निकाह खुशियों भरे एक खूबसूरत सफर का आगाज है. इसका बरवक्त इंदराज एक कानूनी तकाजा है जो इस सफर को महफूज बनाता है. निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है. लिहाजा इस काम की बरवक्त तकमील यकीनी बनाएं. नादरा रिकॉर्ड में अज़दवाजी हैसियत अपडेट कराएं. नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ़ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है. यूनियन कौंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं. नादरा, आपकी शनाख्त, आपकी पहचान.
3: सोचिए, जब दुनिया सुनाई तो दे मगर दिखाई ना दे. लाहौर, जहां हर गली में एक कहानी है लेकिन कुछ आंखें ऐसी भी हैं जिनकी रोशनी धुंधला चुकी है. लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में.
5: दवाखाना प्रोफेसर सुलेमान वालों तुहाडी मेज़बान ते तर्जुमान साइमा तुहाडे सारयां दी खिदमत च बहुत बहुत सलाम ते पुरखलूस दुआवां दा हदिया पेश कर दिए ते तुहानू सारयां नू हिदायत दिंदी ए, मशवरा दिंदी ए ते नसीहत कर दिए कि हर काम ते हर शय तो ज्यादा अपनी सेहत नू अहमियत दिओ क्योंकि सेहतमंदी नाल ही जिंदगी दी बहार ए ते बीमारी नाल जिंदगी पुरखार ए. सोहणे भैण भराओ, बीमारियां तो पाक सेहतमंद जिंदगी गुजारन लई फौरन ही पाकिस्तान दे मायनास तबीब जनाब प्रोफेसर सुलेमान साहब नूं ज़ाती तौर ते मिलो जिदे लई साडा पता ते फोन नंबर बड़ी तवज्जो ते एहतियात नाल नोट फरमाओ ते लिखो. सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर. फोन नंबर 042-377-27-160 यानी 042-377-2-7-1-6-0. मोबाइल नंबर है 03-400-414-2608 यानी 03-400-2-6-0-8. ते साडा ईमेल एड्रेस है suleiman.dawakhana@gmail.com. जी सोने भैन भ्राओ, जरा नेड़े नेड़े आ जाओ क्योंकि हुण मैं तुहाडी मुलाकात करानी है आलमी शोहरत याफ्ता मौले जड़ी बूटियां दे एक्सपर्ट, काबिल उस्ताद, अजीम तिब्बी मुहक्कक ते मुतअद्दद किताबां दे मौलिफ जनाब प्रोफेसर सुलेमान साहब नाल, जिहड़े पाकिस्तान तिब्बी फाउंडेशन दे चेयरमैन ते यूनानी मैडिकल कॉलेज दे साबिक वाइस प्रिंसीपल भी ने. ते आओ जनाब, मिलने आ जनाब प्रोफेसर सुलेमान साहब नूं. सुलेमान साहब, तुहाडी तशरीफ आवरी साडे लई बाइस एजाज, बाइस इफ्तिखार ते बाइस रहनुमाई है जिहदी वजह तो मैं तुहाडी तशरीफ आवरी दा बहुत बहुत शुक्रिया अदा करनी आ.
6: सहमा जी, मैनूं वी बहुत खुशी है ते मेरे लई बाइस एजाज है कि मेरे सोहणे भैण भरा मैनूं बड़े इतमाद दे भरोसे नाल लिखदे ने ते अपनी प्रॉब्लम्स मेरे नाल शेयर करदे ने.
5: जी बिल्कुल, क्यों नहीं. सुलेमान साहब, क्यों ना ईमेल ते एसएमएस दा सिलसिला शुरू कीता.
6: जी जरूर
5: सुलेमान साहब. ईमेल ज़हूर सदीकी साहब ने लिखी है, कहंदे ने कि मेरी उम्र 24 साल है, जिस्म इन्ना कमजोर ते सुकिया है कि जिहड़ा वेखदा है ਇਹੀ ਸਮਝਦਾ ਹੈ ਕਿ ਮੈਂ ਨਸ਼ਾ ਕਰਨਾ ਵਾਂ ਜਾਂ ਫਿਰ ਕੋਈ ਖੌਫਨਾਕ ਅੰਦਰੂਨੀ ਬਿਮਾਰੀ ਹੈ। ਮੈਂ ਆਪਣੀ ਇਸ ਹਾਲਤ ਤੋਂ ਬਹੁਤ ਫਿਕਰਮੰਦ ਹਾਂ ਕਿਉਂਕਿ ਮੈਨੂੰ ਆਪਣੇ ਅੰਦਰ ਤਵਾਨਾਈ ਵੀ ਮਹਿਸੂਸ ਨਹੀਂ ਹੁੰਦੀ। ਜ਼ਰਾ ਜਿਹਾ ਕੰਮ ਕਰਾਂ ਤਾਂ ਥੱਕਣ ਹੋ ਜਾਂਦੀ ਹੈ, ਚੱਕਰ ਆਉਣ ਲੱਗ ਪੈਂਦੇ ਨੇ ਅਤੇ ਅੱਖਾਂ ਅੱਗੇ ਹਨੇਰਾ ਆ ਜਾਂਦਾ। ਮੈਂ ਯਖਨੀ, ਅੰਡੇ, ਗੋਸ਼ਤ, ਦੁੱਧ ਅਤੇ ਦਹੀਂ ਬਹੁਤ ਜ਼ਿਆਦਾ ਖਾ ਰਿਹਾ ਵਾਂ, ਪਰ ਕਮਜ਼ੋਰੀ ਇਹ ਕਿ ਦੂਰ ਹੀ ਨਹੀਂ ਹੁੰਦੀ। ਸੁਲੇਮਾਨ ਸਾਹਿਬ, ਮੇਰੀ ਸਿਹਤ ਦਿਨ ਬ ਦਿਨ ਖਰਾਬ ਹੋ ਰਹੀ ਹੈ, ਮਿਹਰਬਾਨੀ ਕਰਕੇ ਦਵਾਈ ਤਿਆਰ ਕਰ ਦਿਓ।
6: ਬੇਟਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਕ ਐਸੀ ਅੰਦਰੂਨੀ ਬਿਮਾਰੀ ਵਿੱਚ ਮੁਬਤਲਾ ਹੋ ਜਿਹੜੀ ਖੌਫਨਾਕ ਮਨਫੀ ਅਸਰਾਤ ਰੱਖਦੀ ਹੈ। ਇਸ ਬਿਮਾਰੀ ਦੀ ਬਦੌਲਤ ਜਿਸਮ ਸੁੱਕ ਜਾਂਦਾ ਹੈ, ਯਾਦਦਾਸ਼ਤ ਤੇ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਜਿਸਮਾਨੀ ਕਮਜ਼ੋਰੀ ਉੱਠਣ ਨਹੀਂ ਦਿੰਦੀ। ਖੌਫ, ਅਹਿਸਾਸੇ ਕਮਤਰੀ ਅਤੇ ਅਹਿਸਾਸੇ ਨਦਾਮਤ ਮਰੀਜ਼ ਨੂੰ ਜ਼ਿਹਨੀ ਤੌਰ ਉੱਤੇ ਬਿਮਾਰ ਕਰ ਦਿੰਦੇ ਨੇ। ਜਿਸਮਾਨੀ ਕੁਵਤ ਬਿਲਕੁਲ ਜ਼ਾਇਲ ਹੋ ਜਾਂਦੀ ਹੈ, ਜਿਹਦੇ ਨਤੀਜੇ ਵਿੱਚ ਨਾ ਸਿਰਫ ਜ਼ਿੰਦਗੀ ਬੇਜ਼ਾਰੇ ਨਾਲ ਗੁਜ਼ਰਦੀ ਹੈ। ਬੇਟਾ ਜੀ, ਇਹ ਇੱਕ ਅਹਿਸਾਸ ਬਿਮਾਰੀ ਹੈ ਜਿਹਦੀ ਨੋਇਤ ਅਤੇ ਤਫਸੀਲ ਫਿਲਹਾਲ ਬਿਆਨ ਨਹੀਂ ਹੋ ਸਕਦੀ। ਤਾਹਮ ਇੰਨੀ ਗੱਲ ਯਾਦ ਰੱਖੋ ਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਕਾਬਲੇ ਇਲਾਜ ਹੈ
5: ਜੀ।
6: ਬੇਟਾ ਜੀ, ਇਲਾਜ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਵਕਤ ਕੱਢੋ ਅਤੇ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਤਬੀਅਤ ਕਫੀਅਤ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਸਾਰੇ ਮਸਾਇਲ ਨਾ ਸਿਰਫ ਦੂਰ ਹੋ ਜਾਣਗੇ ਬਲਕਿ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਭਰਪੂਰ ਤਵਾਨਾਈ ਤੇ ਤਾਕਤ ਵੀ ਆ ਜਾਏਗੀ
5: ਜੀ ਜੀ ਜੀ,
6: ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਗੁਜ਼ਾਰ ਸਕੋਗੇ
5: ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਦੇਰ ਨਹੀਂ ਕਰਨੀ ਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ, ਕਿਉਂਕਿ ਜਿੰਨੀ ਦੇਰ ਹੋਵੇਗੀ ਉਨੀ ਬਿਮਾਰੀ ਵਿਗੜੇਗੀ ਤੇ ਜਿਹੜੀ ਚੀਜ਼ ਵਿਗੜ ਜਾਏ ਉਹਨੂੰ ਠੀਕ ਕਰਨਾ ਵੀ ਮੁਸ਼ਕਿਲ ਹੁੰਦਾ ਹੈ। ਕਿਉਂ ਸੁਲੇਮਾਨ ਸਾਹਿਬ, ਵਿਗੜੀ ਹੋਈ ਬਿਮਾਰੀ ਹੋਵੇ ਜਾਂ ਵਿਗੜੀ ਆਦਤ, ਦੋਵਾਂ ਨੂੰ ਠੀਕ ਕਰਨਾ ਮੁਸ਼ਕਿਲ ਹੁੰਦਾ
6: ਜੀ। ਬੇਸ਼ੱਕ ਸਹਿਮਾ ਜੀ, ਤੁਸੀਂ ਤੇ ਬੜੇ ਪੱਤਰ ਦੀ ਗੱਲ ਕੀਤੀ
5: ਜੀ, ਬੜੀ ਮਿਹਰਬਾਨੀ, ਇਹ ਸਭ ਅੱਛੀ ਸੋਭਤ ਦਾ ਅਸਰ ਹੈ, ਯਾਨੀ ਤੁਸੀਂ ਸਮਝ ਗਏ ਹੋ ਨਾ।
6: ਬਿਲਕੁਲ ਬਿਲਕੁਲ
5: ਸੁਲੇਮਾਨ ਸਾਹਿਬ, ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਮਹਿਮੂਦ ਰਿਜ਼ਵੀ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਹਕੀਮ ਸਾਹਿਬ, ਮੇਰੇ ਬੇਟੇ ਦੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਲੇਕਿਨ ਔਲਾਦ ਤੋਂ ਮਹਿਰੂਮੀ ਹੈ, ਜਿਹਦੀ ਵਜ੍ਹਾ ਨਾਲ ਮੇਰਾ ਬੇਟਾ ਤੇ ਮੇਰੀ ਨੂੰਹ ਦੋਵੇਂ ਬਹੁਤ ਹੀ ਪਰੇਸ਼ਾਨ ਰਹਿੰਦੇ ਨੇ। ਸੁਲੇਮਾਨ ਸਾਹਿਬ, ਉਹਨਾਂ ਨੇ ਆਪਣੇ ਸਾਰੇ ਲੈਬੋਰੇਟਰੀ ਟੈਸਟ ਕਰਵਾਏ ਨੇ ਜਿਹੜੇ ਬਿਲਕੁਲ ਠੀਕ ਨੇ। ਸੁਲੇਮਾਨ ਸਾਹਿਬ, ਮੈਂ ਆਪਣੇ ਬੇਟੇ ਦੀ ਇਸ ਪਰੇਸ਼ਾਨੀ ਨੂੰ ਵੇਖ ਨਹੀਂ ਸਕਦਾ, ਤੁਹਾਡੀ ਸ਼ੋਹਰਤ ਤੇ ਨੇਕ ਨਾਮੀ ਸੁਣ ਕੇ ਤੁਹਾਨੂੰ ਰਾਬਤਾ ਕੀਤਾ। ਜੇ ਦੇਸੀ ਇਲਾਜ ਚ ਕੋਈ ਚੀਜ਼ ਐਸੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਤੇ ਜ਼ਰੂਰ ਦੱਸੋ, ਮੈਂ ਉਹਨਾਂ ਦੀ ਰਿਪੋਰਟਸ ਵੀ ਤੁਹਾਨੂੰ ਕਰ ਰਿਹਾ ਵਾਂ, ਤੇ ਜੇ ਤੁਸੀਂ ਆਖੋ ਤੇ ਬੇਟੇ ਨੂੰ ਦਵਾਖਾਨੇ ਤੇ ਵੀ ਭੇਜ ਦਿਆਂਗਾ।
6: ਮੋਹਤਰਮ ਰਿਜ਼ਵੀ ਭਾਈ, ਤੁਸੀਂ ਤੇ ਫਰਮਾਇਆ ਕਿ ਰਿਪੋਰਟ ਕਲੀਅਰ ਨੇ, ਲੇਕਿਨ ਇਹਨਾਂ ਦੋਵਾਂ ਰਿਪੋਰਟਸ ਵਿੱਚ ਤੇ ਗੜਬੜ ਹੈ। ਖਵਾਤੀਨ ਹਜ਼ਰਾਤ ਦਾ ਇਲਾਜ ਕੀਤਾ ਹੈ,
5: ਬੇਸ਼ੱਕ ਬੇਸ਼ੱਕ,
6: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਉਹਨਾਂ ਨੂੰ ਸ਼ਫਾ ਯਾਬੀ ਹੋਈ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ ਤੇ ਜ਼ਰੂਰ ਕਰ ਲਓ, ਤਾਂ ਕਿ ਮੈਂ ਉਹਨਾਂ ਨੂੰ ਚੈੱਕ ਕਰ ਸਕਾਂ ਤੇ ਉਹਨਾਂ ਨੂੰ ਇਲਾਜ ਤੇ ਦਵਾਈ ਦੇ ਹਵਾਲੇ ਨਾਲ ਵੀ ਮਜ਼ੀਦ ਗਾਈਡ ਕਰ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਬੇਟੇ ਤੇ ਨੂੰਹ ਦੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
5: ਇਨਸ਼ਾਅੱਲਾ ਤਾਲਾ ਜੀ,
6: ਬਲਕਿ ਅੱਲਾਹ ਪਾਕ ਆਪਣੀ ਸਿਹਤ ਤੇ ਕਰਮ ਨਵਾਜ਼ੀ ਦੇ ਜ਼ਰੀਏ ਉਹਨਾਂ ਨੂੰ ਔਲਾਦ ਵੀ ਜ਼ਰੂਰਤ ਆ ਫਰਮਾਏਗਾ
5: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਅੱਲਾਹ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
6: ਜੀ,
5: ਔਲਾਦ ਬੜੀ ਪਿਆਰੀ ਸ਼ੈਅ ਹੈ,
6: ਬਿਲਕੁਲ,
5: ਅੱਲਾਹ ਸਭ ਨੂੰ ਇਹ ਨਿਮਤ ਦੇਵੇ, ਆਮੀਨ। ਸੁਲੇਮਾਨ ਸਾਹਿਬ, ਹੁਣ ਤੇ ਜ਼ਮਾਨਾ ਹੀ ਚੇਂਜ ਹੋ ਗਿਆ। ਪਹਿਲਾਂ ਕਿਸੇ ਘਰ ਵਿੱਚ ਬੱਚਾ ਹੁੰਦਾ ਸੀ ਨਾ ਤੇ ਭਾਂਡ ਆਉਂਦੇ ਸਨ, ਲੋਰੀ ਲਈ ਲੋਰੀ ਦਿੰਦੇ ਸਨ, ਪਰ ਹੁਣ ਤੇ
6: ਸਹਿਮਾ ਜੀ, ਹੁਣ ਤੇ ਮਹਿੰਗਾਈ ਨੇ ਮਤ ਮਾਰ ਛੱਡੀ, ਹੁਣ ਤੇ ਇੱਕ ਲੋਰੀ ਵੀ ਸਹਿਮਾ ਜੀ 2-3 ਹਜ਼ਾਰ ਤੋਂ ਘੱਟ ਨਹੀਂ ਪੈਂਦੀ
5: ਜੀ। ਬਿਲਕੁਲ ਬਿਲਕੁਲ, ਇਹ ਤੁਸੀਂ 100% ਗੱਲ ਸੱਚੀ ਦੱਸੀ ਜੀ, ਬਿਲਕੁਲ। ਅਗਲਾ SMS ਜਿਹੜਾ ਅਫਜ਼ਲ ਅਜ਼ੀਮ ਸਾਹਿਬ ਨੇ ਤਹਿਰੀਰ ਕੀਤਾ, ਕਹਿੰਦੇ ਨੇ ਕਿ ਮੈਂ BA ਦਾ ਸਟੂਡੈਂਟ ਹਾਂ, ਕ੍ਰਿਕਟ ਦਾ ਸ਼ੌਕ ਹੈ ਤੇ ਮੈਂ ਰੋਜ਼ਾਨਾ ਜਾਗਿੰਗ ਵੀ ਕਰਨਾ ਵਾਂ, ਇਹਦੇ ਬਾਵਜੂਦ ਮੈਨੂੰ ਲੱਤਾਂ ਤੇ ਕਮਰ ਵਿੱਚ ਦਰਦ ਤੇ ਪਿੰਡਲੀਆਂ 'ਚ ਬਹੁਤ ਜ਼ਿਆਦਾ ਤਕਲੀਫ ਰਹਿੰਦੀ ਹੈ। ਸੁਲੇਮਾਨ ਸਾਹਿਬ, ਮੈਂ ਬਹੁਤ ਇਲਾਜ ਕਰਵਾਇਆ ਪਰ ਕਿਸੇ ਦਵਾਈ ਤੋਂ ਆਰਾਮ ਨਹੀਂ ਆਇਆ। ਮੇਰੇ ਇੱਕ ਦੋਸਤ ਨੂੰ ਵੀ ਇਹੀ ਤਕਲੀਫ ਸੀ, ਉਹਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਸੀ, ਹੁਣ ਮਾਸ਼ਾਅੱਲਾ ਉਹ ਬਿਲਕੁਲ ਹੀ ਸਿਹਤਮੰਦ ਹੈ ਤੇ ਜਿਸਮਾਨੀ ਲਿਹਾਜ਼ ਨਾਲ ਬਹੁਤ ਸਮਾਰਟ ਤੇ ਹੈਂਡਸਮ ਹੋ ਗਿਆ। ਸੁਲੇਮਾਨ ਸਾਹਿਬ, ਮੇਰੇ ਲਈ ਦਵਾਈ ਪਾਰਸਲ ਕਰ ਦਿਓ।
6: ਬੇਟਾ ਜੀ, ਇਸ ਉਮਰ ਵਿੱਚ ਹਰ ਬੱਚੇ ਨੂੰ ਇਹ ਤਕਲੀਫ ਜ਼ਰੂਰ ਹੁੰਦੀ ਹੈ, ਲੇਕਿਨ ਜਿਹੜੇ ਬੱਚੇ ਇਹਦੀ ਕੇਅਰ ਨਹੀਂ ਕਰਦੇ ਉਹਨਾਂ ਨੂੰ ਮੁਸਤਕਬਲ ਵਿੱਚ ਸਿਹਤ ਦੇ ਹਵਾਲੇ ਨਾਲ ਬਹੁਤ ਸਾਰੇ ਮਸਾਇਲ ਹੋ ਸਕਦੇ ਨੇ।
5: ਬਿਲਕੁਲ
6: ਬੇਟਾ ਜੀ, ਤੁਸੀਂ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਓਗੇ, ਬਸ ਇੱਕ ਵਾਰੀ ਦਵਾਖਾਨੇ ਤੇ ਆ ਜਾਓ, ਮੈਂ ਤੁਹਾਨੂੰ ਐਸੀ ਹਰਬਲ ਟ੍ਰੀਟਮੈਂਟ ਦਿਆਂਗਾ ਜਿਹਦੇ ਨਾਲ ਤੁਹਾਡੀ ਸਿਹਤ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਹਰ ਕਮਜ਼ੋਰੀ ਵੀ ਦੂਰ ਹੋ ਜਾਏਗੀ
5: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਫਿਕਰ ਨਹੀਂ ਕਰਨੀ, ਬਲਕਿ ਉਹ ਕੰਮ ਕਰਨਾ ਜਿਹੜਾ ਤੁਹਾਡੀ ਸਿਹਤ ਲਈ ਜ਼ਰੂਰੀ ਹੈ, ਯਾਨੀ ਫੌਰਨ ਹੀ ਦਵਾਖਾਨੇ ਤੇ ਜਾਣਾ। ਪ੍ਰੋਫੈਸਰ ਸੁਲੇਮਾਨ ਸਾਹਿਬ, ਅੱਧੀ ਛੁੱਟੀ ਹੋ ਗਈ ਜੀ, ਤੁਸੀਂ ਚਾਹ ਕਾਫੀ ਪੀਓ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਲਿਖਵਾਉਣੀ ਆ।
6: ਜੀ ਬਿਲਕੁਲ।
5: ਸੋਹਣੇ ਭੈਣ ਭਰਾਓ, ਬਿਮਾਰੀ ਤੋਂ ਨਾ ਘਬਰਾਓ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੁਲੇਮਾਨ ਸਾਹਿਬ, ਮੈਂ ਬਨਫਸੇ ਨਫੀਜ਼ ਵਾਪਸ ਆ ਗਈ ਹਾਂ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਮਿਸਿਸ ਫਰਖੰਦਾ ਸਾਹਿਬਾ ਨੇ ਤਹਿਰੀਰ ਕੀਤੀ ਹੈ। ਲਿਖਦੀਆਂ ਨੇ ਕਿ ਮੇਰੀ ਸਕਿਨ ਬਹੁਤ ਹੀ ਜ਼ਿਆਦਾ ਡਰਾਈ ਹੈ, ਗਰਮੀ ਦੇ ਮੌਸਮ ਵਿੱਚ ਵੀ ਕੋਲਡ ਕਰੀਮ ਇਸਤੇਮਾਲ ਕਰਨੀ ਪੈਂਦੀ ਜੇ, ਫਿਰ ਵੀ ਚਿਹਰੇ ਤੇ ਖੁਸ਼ਕੀ ਦੇ ਨਿਸ਼ਾਨ ਤੇ ਖਰਿੰਡ ਜਿਹੇ ਨਜ਼ਰ ਆਉਂਦੇ ਨੇ। ਸੁਲੇਮਾਨ ਸਾਹਿਬ, ਦੂਸਰਾ ਮਸਲਾ ਇਹ ਵੇ ਕਿ ਸਿਰ ਵਿੱਚ ਖੁਸ਼ਕੀ ਤੇ ਸਿਕਰੀ ਬਹੁਤ ਜ਼ਿਆਦਾ ਹੈ, ਸਿਰ ਵਿੱਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਦਵਾਈਆਂ ਇਸਤੇਮਾਲ ਕੀਤੀਆਂ ਨੇ, ਲੇਕਿਨ ਨਾ ਤੇ ਸਕਿਨ ਠੀਕ ਹੁੰਦੀ ਹੈ ਤੇ ਨਾ ਹੀ ਖੁਸ਼ਕੀ ਸਿਕਰੀ ਤੋਂ ਜਾਨ ਛੁੱਟਦੀ ਹੈ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਲੋ ਜੀ, ਬੜਾ ਅਹਿਮ ਮਸਲਾ ਆ ਗਿਆ ਜੀ।
6: ਲੋ ਜੀ ਸਹਿਮਾ ਜੀ, ਤੁਸੀਂ ਵਾਕਈ ਬਹੁਤ ਅੱਛਾ ਔਰ ਬੜਾ ਅਹਿਮ ਸਵਾਲ ਕੀਤਾ ਤੇ ਮੈਂ ਸਾਰੀਆਂ ਭੈਣ ਭਰਾਵਾਂ ਨਾਲ ਮੁਖਾਤਬ ਹੋ ਕੇ ਕਹਾਂਗਾ, ਖਸੂਸੀ ਤੌਰ ਤੇ ਆਪਣੀ ਭੈਣਾਂ ਨਾਲ ਤੇ ਜਿਨ੍ਹਾਂ ਨੇ ਲਿਖਿਆ ਉਹਨਾਂ ਭੈਣਾਂ ਉਹਨਾਂ ਨਾਲ ਵੀ ਮੁਖਾਤਬ ਹੋ ਕੇ ਕਹਿਣਾ ਕਿ ਸੋਹਣੇ ਰੱਬ ਨੇ ਸਾਡੇ ਜਿਸਮ ਵਿੱਚ ਚਾਰ ਬੁਨਿਆਦੀ ਰਤੂਬਾਤ ਪੈਦਾ ਕੀਤੀਆਂ ਨੇ। ਪਹਿਲੇ ਨੰਬਰ ਤੇ ਖੂਨ, ਦੂਸਰੇ ਨੰਬਰ ਤੇ ਬਲਗਮ, ਤੀਸਰੇ ਨੰਬਰ ਤੇ ਸਫਰਾ ਤੇ ਚੌਥੇ ਨੰਬਰ ਤੇ ਸਦਾ।
5: ਅੱਲਾ,
6: ਜਿਸਮ ਵਿੱਚ ਅਗਰ ਗਲਤ ਸੁਦਾ ਦੀ ਜ਼ਿਆਦਤੀ ਹੋ ਜਾਵੇ ਤੇ ਜਿਲਦ ਖੁਸ਼ਕ ਹੋ ਜਾਂਦੀ ਹੈ। ਜਿਲਦ ਉੱਤੇ ਖੁਸ਼ਕੀ ਦੀ ਸਫੈਦੀ ਨਮਾਇਆ ਨਜ਼ਰ ਆਉਂਦੀ ਹੈ ਤੇ ਜਿਲਦ ਕਰਫ ਤੇ ਖੁਰਦਰੀ ਹੋ ਜਾਂਦੀ ਹੈ। ਮੇਰੀ ਭੈਣ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇਹ ਕਾਬਲੇ ਫਿਕਰ ਸੂਰਤ ਹਾਲ ਹੈ। ਤੁਸੀਂ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਦੁੱਧ, ਦਹੀਂ, ਮੱਖਣ, ਦੇਸੀ ਘਿਓ ਤੇ ਗੋਸ਼ਤ ਦਾ ਜ਼ਿਆਦਾ ਇਸਤੇਮਾਲ ਕਰੋ ਤੇ ਸੁਬਹੋ ਸ਼ਾਮ ਵਾਕ ਜ਼ਰੂਰ ਕਰਨੀ ਹੈ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ ਜਿਹਦੇ ਨਾਲ ਜਿਗਰ ਦੀ ਸਲਾਹ ਹੋ ਜਾਵੇਗੀ ਤੇ ਖਿਲ ਤੇ ਸੁਦਾ ਦੀ ਪੈਦਾਇਸ਼ ਤਬਈ ਹਾਲਤ ਤੇ ਆ ਕੇ ਇਨਸ਼ਾਲਾ ਖੁਸ਼ਕੀ ਸਿਕਰੀ ਦਾ ਖਾਤਮਾ ਹੋ ਜਾਏਗਾ ਤੇ ਇਨਸ਼ਾਲਾ ਲਜ਼ੀਜ਼ ਤੁਹਾਡੇ ਫੇਸ ਦੀ ਸਕਿਨ ਵੀ ਨਰਮ ਤੇ ਸ਼ਫਾਫ ਹੋ ਜਾਏਗੀ
5: ਇਨਸ਼ਾਲਾ ਤਾਲਾ, ਇਨਸ਼ਾਲਾ ਤਾਲਾ, ਕਿਉਂ ਨਹੀਂ ਜੀ। ਜੀ ਭੈਣ ਜੀ, ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਹਾਡੀ ਇਹ ਪ੍ਰੋਬਲਮ ਇਨਸ਼ਾਲਾ ਤਾਲਾ ਬਿਲਕੁਲ ਠੀਕ ਹੋ ਜਾਏਗੀ। ਸੁਲੇਮਾਨ ਸਾਹਿਬ, ਅਗਲਾ SMS ਨੁਮਾਨ ਸਦੀਕੀ ਸਾਹਿਬ ਨੇ ਲਿਖਿਆ ਹੈ, ਕਹਿੰਦੇ ਨੇ ਕਿ ਮੈਨੂੰ ਮਿਗਰੇਨ ਦੀ ਤਕਲੀਫ ਹੈ। ਜਦੋਂ ਮੈਨੂੰ ਦਰਦ ਹੁੰਦਾ ਹੈ ਤੇ ਮੈਨੂੰ ਆਪਣਾ ਹੋਸ਼ ਵੀ ਨਹੀਂ ਰਹਿੰਦਾ ਤੇ ਦਰਦ ਠੀਕ ਹੋਣ ਤੋਂ ਬਾਅਦ ਵੀਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਮੈਂ ਕਈ ਗੋਲੀਆਂ ਖਾਧੀਆਂ, ਦਵਾਈਆਂ ਖਾਧੀਆਂ ਨੇ, ਪਰ ਵਕਤੀ ਜਿਹੜਾ ਨਾ ਅਸਰ ਹੁੰਦਾ ਹੈ। ਬਰਾਏ ਕਰਮ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੁਕੰਮਲ ਤੌਰ ਤੇ ਇਸ ਬਿਮਾਰੀ ਤੋਂ ਮੇਰੀ ਜਾਨ ਛੁੱਟ ਜਾਏ।
6: ਮੇਰੇ ਭਾਈ, ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਨੂੰ ਤਿੱਬੀ ਜ਼ਬਾਨ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ।
5: ਹਾਂਜੀ,
6: ਇਸ ਬਿਮਾਰੀ ਦੀ ਬੁਨਿਆਦੀ ਵਜ੍ਹਾ ਦਿਮਾਗ ਵਿੱਚ ਖਾਰੀ ਰਤੂਬਤ ਦਾ ਰੁਕਣਾ ਹੈ ਜਿਹੜਾ ਬਹੁਤ ਹੀ ਖਤਰਨਾਕ ਹੈ। ਮੇਰੇ ਭਾਈ, ਇੱਕ ਗੱਲ ਜ਼ਿਹਨ ਵਿੱਚ ਜ਼ਰੂਰ ਰੱਖੋ ਕਿ ਪੇਨ ਕਿਲਰ ਦੀ ਆਦਤ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ।
5: ਹਾਂਜੀ,
6: ਲਿਹਾਜ਼ਾ ਆਰਸੀ ਆਰਾਮ ਲਈ ਕਿਸੇ ਦੂਜੀ ਬਿਮਾਰੀ ਨੂੰ ਦਾਵਤ ਨਾ ਦਿਓ। ਠੰਡੀ ਤਸੀਰ ਵਾਲੀ ਅਸ਼ੀਆ, ਖੱਟੀ ਚੀਜ਼ਾਂ ਤੇ ਚਾਵਲ ਦਾ ਇਸਤੇਮਾਲ ਛੱਡ ਦਿਓ। ਮੈਂ ਜਿਹੜੀ ਦਵਾਈ ਪਾਰਸਲ ਕਰਵਾਵਾਂਗਾ ਉਹ ਬਹੁਤ ਹੀ ਅਸਮੂਦਾ ਤੇ ਬਹੁਤ ਹੀ ਮੁਫੀਦ ਹੈ ਜਿਹੜੀ ਬਲਗਮੀ ਰਤੂਬਾਤ ਨੂੰ ਖਾਰਜ ਕਰਕੇ ਦਰਦ ਸ਼ਕੀਕਾ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਇਨਸ਼ਾਅੱਲਾ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ
5: ਇਨਸ਼ਾਅੱਲਾ ਤਾਲਾ। ਜੀ ਕਿਉਂ ਨਹੀਂ ਜੀ, ਮੋਹਤਰਮ, ਫਿਕਰ ਨਹੀਂ ਕਰਨੀ, ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਵਾਰੀ ਇਸ ਈਮੇਲ ਦੀ ਜਿਹੜੀ ਅਸਲਮ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਸਟਮਕ ਪ੍ਰੋਬਲਮ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਅਕਸਰ ਮੂੰਹ ਪੱਕ ਜਾਂਦਾ ਹੈ, ਖੱਟੀਆਂ ਡਕਾਰਾਂ ਦੀ ਵਜ੍ਹਾ ਨਾਲ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਹੈ, ਸੀਨੇ 'ਚ ਜਲਨ ਤੇ ਪੇਟ 'ਚ ਅਫਾਰਾ ਪਨ ਜਿਹੜਾ ਨਾ ਮਹਿਸੂਸ ਹੁੰਦਾ ਹੈ, ਖਾਣ ਤੋਂ ਬਾਅਦ ਜਦੋਂ ਤੀਕਰ ਬੋਤਲ ਨਾ ਪੀਵਾਂ ਖਾਣਾ ਹਜ਼ਮ ਹੀ ਨਹੀਂ ਹੁੰਦਾ। ਬਰਾਏ ਕਰਮ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ ਤੇ ਭੁੱਖ ਵੀ ਵੱਧ ਜਾਏ।
6: ਮੋਹਤਰਮ ਅਸਲਮ ਸਾਹਿਬ, ਹਰ ਖਾਣੇ ਤੋਂ ਬਾਅਦ ਬੋਤਲ ਦੀ ਆਦਤ ਬਹੁਤ ਹੀ ਖਤਰਨਾਕ ਹੈ।
5: ਹਾਂਜੀ,
6: ਇਹਦੇ ਨਾਲ ਨਾ ਸਿਰਫ ਮੇਦਾ ਖਰਾਬ ਹੋਵੇਗਾ ਬਲਕਿ ਇਹ ਗੁਰਦਿਆਂ ਲਈ ਵੀ ਬਹੁਤ ਮੁਜ਼ਰ ਹੈ। ਮੇਰੇ ਮੋਹਤਰਮ ਭਾਈ, ਇਹ ਕੋਈ ਇਲਾਜ ਤਾਂ ਨਹੀਂ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਨੂੰ ਤਜ਼ਾਬੀਅਤ ਦਾ ਮਸਲਾ ਹੈ। ਤੁਸੀਂ ਮਿਰਚ ਮਸਾਲੇ ਛੱਡ ਦਿਓ ਅਤੇ ਦੁੱਧ ਦਹੀਂ ਦਾ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤਜ਼ਾਬੀਅਤ ਦੂਰ ਹੋ ਜਾਵੇਗੀ ਅਤੇ ਨਿਜ਼ਾਮੀ ਹਜ਼ਮ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਅਤੇ ਇਨਸ਼ਾਅੱਲਾ ਤੁਸੀਂ ਜੋ ਵੀ ਖਾਓਗੇ ਉਹ ਪੂਰੀ ਤਰ੍ਹਾਂ ਹਜ਼ਮ ਹੋਵੇਗਾ
5: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
6: ਜੀ ਜੀ
5: ਪ੍ਰੋਗਰਾਮ ਦਾ ਵੇਲਾ ਗਿਆ ਮੁੱਕ ਅਤੇ ਮੈਂ ਗਈ ਹਾਂ ਰੁੱਕ। ਸੁਲੇਮਾਨ ਸਾਹਿਬ ਤੁਹਾਡੀ ਆਮਦ ਅਤੇ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਅਤੇ ਬਹੁਤ ਜ਼ਿਆਦਾ ਸ਼ੁਕਰੀਆ ਅਤੇ ਮਿਹਰਬਾਨੀ।
6: ਸਹਿਮਾ ਜੀ ਤੁਹਾਡਾ ਅਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
5: ਜੀ। ਮਿਹਰਬਾਨੀ ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਾਇਆਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-372-7172-7160, ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਅਤੇ ਖੁਸ਼ ਰਹੋ। ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ। ਉਸ ਵੇਲੇ ਤੀਕਰ ਖੁਦਾ ਹਾਫਿਜ਼ ਅਤੇ ਰੱਬ ਰਾਖਾ।